0: ਖਾਧੀ, ਬੜਾ ਆਰਾਮ ਰਿਹਾ।
1: ਚਲੋ ਜ਼ਬਰਦਸਤ,
0: ਹੋਰ ਵੀ ਠੀਕ ਹੈ ਮਾਸ਼ਾਅੱਲਾ, ਤੁਹਾਡੀ ਖੁਰਾਕ ਆ ਗਈ ਹੈ ਮੈਨੂੰ
1: ਜ਼ਬਰਦਸਤ ਜ਼ਬਰਦਸਤ,
0: ਪੈਰਾਸੀਟਾਮੋਲ ਵੀ ਮਿਲ ਗਈ ਹੈ ਜੀ,
1: ਕਿਆ ਬਾਤ, ਬਿਲਕੁਲ ਸਹੀ। ਪ੍ਰੋਗਰਾਮ ਸੁਣ ਰਹੇ ਆਪ ਸ਼ਹਿਜ਼ਾਦ ਸਾਹਿਬ?
0: ਲੋ ਜੀ, ਤੁਹਾਡਾ ਪ੍ਰੋਗਰਾਮ ਨਹੀਂ ਸੁਣਨਾ ਤੇ ਕਿਹਦਾ ਸੁਣਨਾ ਜੀ, ਅਸੀਂ ਤੇ ਸੁਣ ਸੁਣ ਕੇ ਕਿਆ ਬਾਤ ਹੈ ਜੀ, ਸਾਨੂੰ ਬਹੁਤ ਮਜ਼ਾ ਆਉਂਦਾ ਹੈ।
1: ਬਹੁਤ ਸ਼ੁਕਰੀਆ,
0: ਪ੍ਰੋਗਰਾਮ ਦਾ
1: ਬਹੁਤ ਸ਼ੁਕਰੀਆ
0: ਜੀ, ਇੰਤਜ਼ਾਰ ਰਹਿੰਦਾ ਤੁਸੀਂ ਬਹਾਨਾ ਹੁਣ ਦੱਸੋ। ਹਾਂ ਤੁਸੀਂ ਪਿਲੇ ਜੋ ਮੈਂ ਨਹੀਂ ਆਏ, ਹੁਣ ਕਿਹੜਾ ਬਹਾਨਾ ਪਾਓਗੇ ਜੀ?
1: ਮੈਂ ਕੋਈ ਜ਼ਰੂਰੀ ਕੰਮ ਦਾ ਹੀ ਬਹਾਨਾ ਪਾ ਸਕਣਾ
0: ਤੇ ਮੈਂ ਤੇ ਤੁਹਾਡੀ ਚਾਚੀ ਨੂੰ ਕਹਿੰਦਾ ਮੇਰੀ ਢਿੱਡ ਪੀੜ ਹੁੰਦੀ, ਮੈਂ ਛੁੱਟੀ ਕਰ ਲਵਾਂ। ਬਹਾਨਾ ਜਦੋਂ ਲਾਨਾ ਤੇ ਕਹਿੰਦੀ ਮੇਰਾ ਖਰਚਾ ਮੈਨੂੰ ਫੜਾ, ਤੇ ਭਾਵੇਂ ਢਿੱਡ ਪੀੜ ਹੋਵੇ ਤੇ ਭਾਵੇਂ ਸਿਰ ਪੀੜ ਹੋਵੇ,
1: ਹਾਂ ਫਿਰ ਸਾਰੀਆਂ ਪੀੜਾਂ ਨਿਕਲ ਜਾਂਦੀਆਂ ਹੋਣਗੀਆਂ, ਫਿਰ ਤੁਸੀਂ ਭੱਜ ਕੇ ਕੰਮ ਤੇ ਜਾਂਦੇ ਹੋਗੇ। ਹੈਂ,
0: ਬਹੁਤ ਤਿਆਰੀ ਹੋ ਗਈ, ਹੁਣ ਮੇਰਾ ਕੋਈ ਬਹਾਨਾ ਨਹੀਂ ਚੱਲਦਾ।
1: ਠੀਕ ਹੈ ਸ਼ਹਿਜ਼ਾਦ ਸਾਹਿਬ, ਬਹੁਤ ਸ਼ੁਕਰੀਆ ਕਾਲ ਕਰਨੇ ਕੇ ਲੀਏ, ਖੁਸ਼ ਰਹੇ, ਹੱਸੇ ਰਹੇ।
0: ਤੇ ਆਪਕੇ ਮਿਹਰਬਾਨੀ ਹੈ
1: ਜੀ ਜੀ, ਨਹੀਂ ਨਹੀਂ
0: ਆਪਕੇ ਨਾਮ ਲਗਾ ਦੇ ਗਾਣਾ, ਕਦਮੋਂ ਮੇ ਤੇਰੇ ਜੀਨਾ ਮਰਨਾ ਅਬ ਦੂਰ ਜਾ ਕੇ ਜਾਣਾ,
1: ਯਾਨੀ ਕਿ ਤੁਸੀਂ ਨਹੀਂ ਸਮਝੇ ਫਿਰ ਕਦਮਾਂ ਐ ਚੀਜ਼
0: ਨਹੀਂ, ਮੈਂ ਨਹੀਂ
1: ਮੈਂ ਠੀਕ
0: ਕਦਮੋਂ ਮੇ ਜੀਨਾ ਮਰਨਾ।
1: ਠੀਕ ਹੈ ਠੀਕ ਹੈ, ਓਕੇ,
0: ਅੱਲਾਹ ਤਾਲਾ ਤੁਹਾਡੀ ਜ਼ਿੰਦਗੀ ਤੰਦਰੁਸਤੀ ਰੱਖੇ, ਬਹੁਤ ਬਹੁਤ
1: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ
0: ਜੀ, ਕੇ ਲਈ ਆਪਕੇ ਲਈ ਜ਼ਿਆਦਾ ਜ਼ਿਆਦਾ ਦਿਲੀ ਦੁਆ ਜੀ, ਬਹੁਤ
1: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼। आइए जी गाना सुनते हैं,
2: तू ना हो जहां
1: आसिम अजहर और आयमा बेग,
2: कोई खुशी क्यों लबों पे छू।
1: एंजॉय दिस ब्यूटीफुल ट्रैक, आई विल बी राइट बैक, कहीं मत जाइएगा, सुनते रहिए एफएम 101 रेडियो पाकिस्तान लाहौर, 04211100101 हमसे रابطے का नंबर है, 7 बजे तक आपके साथ साथ हैं। दिस इज योर होस्ट आरजे अली रजा,

0: This is Radio Pakistan, the news read by Daman Zaman. The headlines. The Prime Minister will undertake a four-day official visit to China from tomorrow. The Deputy Prime Minister has reaffirmed the government's continued focus on infrastructure development and improved public services. The Chief of the Defence Forces has left on an official visit to Iran. Pakistan and Turkey have expressed the commitment to enhance collaboration in defence, aerospace and emerging technologies. Pakistan has called for the release of all Kashmiri prisoners detained in the Indian illegally occupied Jammu and Kashmir.
1: This is FM 101.
2: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
3: For latest news headlines, after every 1 hour, tune into FM 101, the channel of Radio Pakistan.
4: There's music, and then there's magic. One above, FM 101.
5: अब वक्त हुआ चाहता है कमर्शियल ब्रेक का।
6: 13 जून पीसी होटल लाहौर आइए और दें अलशफा ट्रस्ट आई अस्पताल का साथ। किसी की जिंदगी का अंधेरा हमेशा के लिए मिटाने में अपना हिस्सा डालें। मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org।
7: निकाह खुशियों भरे एक खूबसूरत सफर का आगाज है। इसका बरवक्त इंदराज एक कानूनी तकाजा है जो इस सफर को महफूज बनाता है। निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है, लिहाजा इस काम की बरवक्त तकमील यकीनी बनाएं। नादरा रिकॉर्ड में अजदवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अजदवाजी हैसियत का एतराफ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है। यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अजदवाजी हैसियत अपडेट कराएं। नादरा, आपकी शनाख्त, आपकी पहचान।
6: सोचिए, जब दुनिया सुनाई तो दे मगर दिखाई ना दे। लाहौर, जहाँ हर गली में एक कहानी है, लेकिन कुछ आँखें ऐसी भी हैं जिनकी रोशनी धुंधला चुकी है। लेकिन अब नहीं, 13 जून अलशफा ट्रस्ट आई अस्पताल इन्हीं आँखों का नूर वापस लौटाने अब आ रहा है आपके शहर लाहौर में।
8: आपा, मैंने सुना है खानदानी मनसूबाबंदी के तरीकों से सेहत के मसाइल पैदा होते हैं।
9: फिर वही बात, पहले ही दो बच्चे हैं तुम्हारे, हालत देखो अपनी।
8: आपा, मैं तो वही कह रही हूँ ना जो लोग बातें करते हैं।
10: ये सब गलत फहमियाँ हैं, हर सुनी सुनाई बात सच नहीं होती। मनसूबा बंदी के तरीकों से सेहत पर किसी भी किस्म का बुरा असर नहीं पड़ता।
11: खानदानी मनसूबा बंदी सेहतमंद माँ, सेहतमंद बच्चे और खुशहाल जिंदगी की जमानत है। خاندانی منصوبہ بندی اور صحت سے متعلق مشوروں اور سہولیات کے لیے محکمہ صحت و آبادی کے قریبی مراکز پر تشریف لائیں۔
12: سوچ کو آزاد کرو، خاندانی منصوبہ بندی کو عام کرو۔
13: متوازن خاندان، خوشحال پاکستان، ڈائریکٹریٹ جنرل پاپولیشن ویلفیئر، محکمہ صحت و آبادی، حکومت پنجاب۔
14: سونے پین پراؤ تے میرے بزرگو، تہاڈی میزبان تے تہاڈی ای میلز اور ایس ایم ایس دی ترجمان سائمہ تہاڈی خدمت چ حاضر اے تے سلام عرض کردی اے۔ سونے پین پراؤ، اسی سونے رب دا بے حد شکر ادا کرنے ہاں کہ ساڈا پروگرام ਤੁਹਾਡੇ ਲਈ ਸ਼ਿਫਾ ਦਾ ਜ਼ਰੀਆ ਸਾਬਿਤ ਹੋ ਰਿਹਾ ਹੈ ਤੇ ਸਾਡੀ ਹਮੇਸ਼ਾ ਵਾਂਗੂ ਇਹੀ ਦੁਆ ਹੈ ਕਿ ਅੱਲਾ ਪਾਕ ਹਰ ਮਰੀਜ਼ ਨੂੰ ਮੁਕੰਮਲ ਸਿਹਤਮੰਦੀ ਅਤਾ ਫਰਮਾਏ ਤੇ ਜਿਹੜੇ ਭੈਣ ਭਰਾ ਸਿਹਤਮੰਦ ਨੇ ਪਰਵਰਦਿਗਾਰ ਉਹਨਾਂ ਨੂੰ ਹਰ ਦੁੱਖ ਤੇ ਹਰ ਬਿਮਾਰੀ ਤੋਂ ਹਮੇਸ਼ਾ ਆਪਣੀ ਮਾਨ ਵਿੱਚ ਰੱਖੇ ਆਮੀਨ ਸੁਮਾਮੀਨ ਸੋਹਣੇ ਭੈਣ ਭਰਾ ਤੁਹਾਡੀ ਮੁਹੱਬਤ ਤੁਹਾਡਾ ਖਲੂਸ ਬਿਲਖਸੂਸ ਤੁਹਾਡੀ ਦੁਆਵਾਂ ਸਾਡਾ ਸਰਮਾਇਆ ਇਫਤਿਖਾਰ ਨੇ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਨੇ ਹਾਂ ਕਿ ਅਸੀਂ ਹਮੇਸ਼ਾ ਤੁਹਾਨੂੰ ਬਿਹਤਰੀਨ ਤੋਂ ਬਿਹਤਰੀਨ ਤਿੱਬੀ ਮਾਲੂਮਾਤ ਫਰਾਹਮ ਕਰਾਂਗੇ ਸੋਹਣੇ ਭੈਣ ਭਰਾਓ ਤੁਹਾਡੇ ਤਿੱਬੀ ਮਸਾਇਲ ਦੇ ਹੱਲ ਅਤੇ ਤਿੱਬੀ ਰਹਿਨੁਮਾਈ ਫਰਾਹਮ ਕਰਨ ਲਈ ਹਮੇਸ਼ਾ ਵਾਂਗੂ ਅੱਜ ਵੀ ਸਾਡੇ ਸਟੂਡੀਓ ਵਿੱਚ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਮੌਜੂਦ ਨੇ ਲੇਕਿਨ ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ ਫਿਰ ਅਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਵਾਵਾਂਗੇ ਤੁਹਾਡੇ ਨਾਲ ਤਾਂ ਲਓ ਜਨਾਬ ਫੋਨ ਨੰਬਰ ਅਤੇ ਐਡਰੈਸ ਇਹ ਨੇ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਮੇਰੇ ਸੋਹਣੇ ਭੈਣ ਭਰਾ ਪਤਾ ਅਤੇ ਫੋਨ ਨੰਬਰ ਤੁਸੀਂ ਨੋਟ ਕੀਤਾ ਅਤੇ ਹੁਣ ਉਡੀਕਾਂ ਗਈਆਂ ਮੁੱਕ ਤੁਸੀਂ ਰੇਡੀਓ ਦੇ ਨੇੜੇ ਆ ਜਾਓ ਜਾਂ ਰੇਡੀਓ ਨੂੰ ਆਪਣੇ ਨੇੜੇ ਕਰ ਲਓ ਮੈਂ ਮਿਲਵਾ ਰਹੀ ਹਾਂ ਤੁਹਾਨੂੰ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਪਾਕਿਸਤਾਨ ਦੇ ਮਾਇਆ ਨਾਜ਼ ਅਤੇ ਮਸ਼ਹੂਰੋ ਮਾਰੂਫ ਤਬੀਬ ਹਰਬਲ ਐਕਸਪਰਟ ਸੁਲੇਮਾਨ ਦਵਾਖਾਨਾ ਦੇ ਬਾਨੀ ਅਤੇ ਰੂਏ ਰਵਾਂ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਖੁਸ਼ਾਮਦੀਦ ਅਤੇ ਜੀ ਆਇਆਂ ਨੂੰ ਅਤੇ ਵੈਲਕਮ ਅਤੇ ਭੈਣ ਭਰਾਵਾਂ ਵੱਲੋਂ ਬਹੁਤ ਸਾਰਾ ਸਲਾਮ ਅਤੇ ਬਹੁਤ ਸਾਰੀਆਂ ਦੁਆਵਾਂ
15: ਬਹੁਤ ਸ਼ੁਕਰੀਆ ਸਹਿਮਾ ਜੀ ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੁਰਖਰੂ ਸਲਾਮ ਪੇਸ਼ ਕਰਨਾ ਵਾਂ ਅਤੇ ਹਮੇਸ਼ ਵਾਂਗੂ ਅੱਜ ਵੀ ਦੁਆਗੋ ਕਿ ਸੋਹਣਾ ਰੱਬ ਮੇਰੇ ਵਤਨ ਦੇ ਹਰ ਫਰਦ ਨੂੰ ਹਮੇਸ਼ਾ ਸਿਹਤਮੰਦ ਰੱਖੇ ਆਮੀਨ
14: ਆਮੀਨ ਆਮੀਨ ਸੁਲੇਮਾਨ ਸਾਹਿਬ ਵਕਤ ਜ਼ਾਇਆ ਕੀਤੇ ਬਗੈਰ ਮੈਂ ਪਹਿਲੀ ਜਿਹੜੀ ਮੇਲ ਹੈ ਉਹ ਪੜ੍ਹਾਂ
15: ਜੀ ਜੀ ਜ਼ਰੂਰ ਪੜ੍ਹੋ
14: ਸਾਨੂੰ ਸਭ ਤੋਂ ਪਹਿਲੇ ਜਿਹੜੀ ਈਮੇਲ ਮਿਲੀ ਹੈ ਰਾਣਾ ਸ਼ੌਕਰ ਸਾਹਿਬ ਨੇ ਘੱਲੀ ਹੈ ਕਹਿੰਦੇ ਨੇ ਕਿ ਅੱਲਾ ਦੀ ਮਿਹਰਬਾਨੀ ਨਾਲ ਮੇਰਾ ਇੱਕ ਬੇਟਾ ਹੈ ਜਿਹਦੀ ਉਮਰ 7 ਸਾਲ ਹੈ ਇਸ ਤੋਂ ਬਾਅਦ ਮੇਰੀ ਵਾਈਫ ਨੂੰ 18 ਦੀ ਪ੍ਰੋਬਲਮ ਹੋ ਗਈ ਜਿਹਦਾ ਮੈਂ ਬਹੁਤ ਇਲਾਜ ਕਰਵਾਇਆ ਬਹੁਤ ਰਕਮ ਖਰਚ ਕੀਤੀ ਲੇਕਿਨ ਬਿਮਾਰੀ ਠੀਕ ਨਹੀਂ ਹੋਈ ਸੁਲੇਮਾਨ ਸਾਹਿਬ ਬਹੁਤ ਉਮੀਦ ਨਾਲ ਮੈਂ ਤੁਹਾਨੂੰ ਮਸਲਾ ਲਿਖਿਆ ਬਰਾਏ ਮਿਹਰਬਾਨੀ ਮਸ਼ਵਰਾ ਦਿਓ ਕਿ ਦੇਸੀ ਇਲਾਜ ਦੇ ਜ਼ਰੀਏ ਇਹ ਬਿਮਾਰੀ ਠੀਕ ਹੋ ਜਾਏਗੀ
15: ਸ਼ੌਕਤ ਭਾਈ ਤਿੱਬੇ ਯੂਨਾਨੀ ਦੇ ਮੁਤਾਬਿਕ 18 ਹਫ਼ਤਾ ਦੇ ਖੂਨ ਦੀ ਵਜ੍ਹਾ ਨਾਲ ਹੁੰਦੀ ਹੈ ਮੇਰੇ ਭਾਈ ਸੋਹਣੇ ਰੱਬ ਨੇ ਬਹੁਤ ਸਾਰੀ ਐਸੀ ਜੜੀ ਬੂਟੀਆਂ ਪੈਦਾ ਫਰਮਾਈਆਂ ਨੇ ਜਿਹੜੀ ਬਲੱਡ ਨੂੰ ਪਿਊਰੀਫਾਈ ਕਰਦੀਆਂ ਨੇ ਅਤੇ ਜਦੋਂ ਬਲੱਡ ਵਿੱਚ ਸ਼ਾਮਿਲ ਜ਼ਹਿਰੀਲੇ ਮਾਦੇ ਖਤਮ ਹੋ ਜਾਣ ਅਤੇ 18 ਦੀ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਂਦੀ ਹੈ
14: ਬਿਲਕੁਲ ਠੀਕ
15: ਲਿਹਾਜ਼ਾ ਮੇਰੇ ਭਾਈ ਮੇਰਾ ਮਸ਼ਵਰਾ ਹੈ ਕਿ ਤੁਸੀਂ ਜਿੱਥੇ ਇੰਨਾ ਇਲਾਜ ਕਰਵਾਇਆ ਹੈ ਇਸ ਹਰਬਲ ਇਲਾਜ ਨੂੰ ਵੀ ਜ਼ਰੂਰ ਅਜ਼ਮਾਓ ਹੋ ਸਕਦਾ ਹੈ ਬਲਕਿ ਮੈਨੂੰ ਰੱਬ ਦੀ ਜ਼ਾਤ ਤੋਂ ਉਮੀਦ ਹੈ ਕਿ ਇਸ ਇਲਾਜ ਦੇ ਜ਼ਰੀਏ ਤੁਹਾਡੀ ਵਾਈਫ ਨੂੰ ਇਨਸ਼ਾਅੱਲਾ 18 ਤੋਂ ਮੁਕੰਮਲ ਛੁਟਕਾਰਾ ਮਿਲ ਜਾਏਗਾ
14: ਇਨਸ਼ਾਅੱਲਾ ਤਾਲਾ
15: ਤੇ ਸੋਹਣਾ ਰੱਬ ਤੁਹਾਡੀ ਤਮੰਨਾ ਨੂੰ ਵੀ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ
14: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਮੋਹਤਰਮ ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਤੇ ਜ਼ਰੂਰ ਅਮਲ ਕਰਨਾ ਸੁਲੇਮਾਨ ਸਾਹਿਬ ਇਹ ਅਗਲੀ ਜਿਹੜੀ ਸਾਡੇ ਕੋਲ ਈਮੇਲ ਹੈ ਉਸ ਇਫਤਿਖਾਰ ਭੱਟ ਸਾਹਿਬ ਨੇ ਤਹਿਰੀਰ ਕੀਤੀ ਹੈ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੈਂ ਬਹੁਤ ਉਮੀਦ ਨਾਲ ਤੁਹਾਨੂੰ ਈਮੇਲ ਲਿਖੀ ਹੈ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਤੁਹਾਡੇ ਕੋਲ ਬੇਔਲਾਦੀ ਦੀ ਖਾਸ ਜਿਹੜੀ ਖਾਸ ਤੌਰ 'ਤੇ ਜਿਹੜੇ 18 ਵਰਗੀ ਭੈੜੀ ਬਿਮਾਰੀ ਦਾ ਬਹੁਤ ਕਾਮਯਾਬ ਅਤੇ ਮੁਕੰਮਲ ਇਲਾਜ ਹੈ ਸੁਲੇਮਾਨ ਸਾਹਿਬ ਸਾਡੇ ਨਾਲ ਵੀ ਇਹੋ ਹੀ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਅਸੀਂ ਔਲਾਦ ਦੀ ਨਿਮਤ ਲਈ ਤਰਸ ਰਹੇ ਹਾਂ ਬਹੁਤ ਇਲਾਜ ਕਰਵਾਇਆ ਲੇਕਿਨ ਆਰਾਮ ਨਹੀਂ ਮਿਲਿਆ ਬਰਾਏ ਮਿਹਰਬਾਨੀ ਕੋਈ ਇਲਾਜ ਦੇ ਹਵਾਲੇ ਨਾਲ ਰਹਿਨਮਾਈ ਫਰਮਾਓ ਸ਼ੁਕਰੀਆ
15: ਇਫਤਿਖਾਰ ਭਾਈ ਇਹ ਸਭ ਅੱਲਾ ਦਾ ਕਰਮ ਹੈ ਜਿਹਨੇ ਸਾਡੇ ਇਲਾਜ ਨੂੰ ਦੁਖੀ ਮਰੀਜ਼ਾਂ ਲਈ ਸ਼ਫਾ ਦਾ ਜ਼ਰੀਆ ਬਣਾਇਆ ਹੈ ਮੇਰੇ ਮੋਹਤਰਮ ਭਾਈ 18 ਦੀ ਬਿਮਾਰੀ ਬਿਲਕੁਲ ਕਾਬਲੇ ਇਲਾਜ ਹੈ ਜਿਹਦੇ ਬਾਰੇ ਤੁਹਾਨੂੰ ਕਈ ਲੋਕਾਂ ਨੇ ਦੱਸਿਆ ਵੀ ਹੈ ਲਿਹਾਜ਼ਾ ਤੁਸੀਂ ਫਿਕਰ ਨਾ ਕਰੋ ਅਤੇ ਜਿੰਨੀ ਜਲਦੀ ਹੋਵੇ ਤੁਸੀਂ ਮੈਨੂੰ ਆਪ ਆ ਕੇ ਮਿਲੋ ਤਾਂ ਕਿ ਮੈਂ ਤੁਹਾਡੇ ਇਲਾਜ ਅਤੇ ਦਵਾਈ ਅਤੇ ਇਲਾਜ ਦੇ ਤਰੀਕਾਕਾਰ ਬਾਰੇ ਤੁਹਾਨੂੰ ਸਾਰੀ ਤਫਸੀਲ ਦੱਸਾਂ ਤੁਸੀਂ ਆਪਣੀ ਵਾਈਫ ਦਾ ਇਲਾਜ ਸ਼ੁਰੂ ਕਰਾਓ ਇਨਸ਼ਾਅੱਲਾ ਅਠਰਾ ਦੀ ਬਿਮਾਰੀ ਮੁਕੰਮਲ ਤੌਰ ਤੇ ਠੀਕ ਹੋ ਜਾਵੇਗੀ
14: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਰ
15: ਜੀ,
14: ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਲੋਕੀ ਖੁਦਾ ਦੀ ਪੈਦਾ ਕਰਦਾ ਦਵਾਈਆਂ ਨੂੰ ਵੀ ਅਜ਼ਮਾਉਂਦੇ ਨੇ
15: ਜੀ,
14: ਕਿ ਇਹ ਫਾਇਦੇਮੰਦ ਹੈ ਕਿ ਨਹੀਂ।
15: ਸਹਿਮਾ ਜੀ, ਇਹ ਅਜ਼ਮਾਇਸ਼ ਦਵਾਈਆਂ ਦੀ ਨਹੀਂ, ਇਹ ਅਜ਼ਮਾਇਸ਼ ਅਸਲ ਵਿੱਚ ਮੁਆਲਜ ਦੀ ਹੁੰਦੀ ਹੈ।
14: ਅੱਛਾ ਅੱਛਾ ਅੱਛਾ,
15: ਯਾਨੀ ਇਹ ਵੇਖਣਾ ਹੁੰਦਾ ਹੈ ਕਿ ਮੁਆਲਜ ਨੇ ਜੜੀ ਬੂਟੀਆਂ ਦੀ ਅਫਾਦੀਅਤ ਤੋਂ ਕਿਸ ਹੱਦ ਤੱਕ ਫਾਇਦਾ ਉਠਾਇਆ ਹੈ।
14: ਅੱਛਾ, ਯਾਨੀ ਮੁਆਲਜ ਦਾ ਇਮਤਿਹਾਨ ਲਿੱਤਾ ਜਾਂਦਾ ਹੈ। ਚਲੋ ਕੋਈ ਗੱਲ ਨਹੀਂ, ਤੁਹਾਨੂੰ ਕੀ ਫਰਕ ਪੈਂਦਾ, ਤੁਹਾਡੇ ਤੇ ਮਾਸ਼ਾਅੱਲਾ 100 ਬਟਾ 100 ਹੀ ਨੰਬਰ ਹੋਣਗੇ। ਸੁਲੇਮਾਨ ਸਾਹਿਬ, ਸਾਨੂੰ ਸ਼ਾਰਟ ਬ੍ਰੇਕ ਦਾ ਕਿਹਾ ਜਾ ਰਿਹਾ, ਤੁਸੀਂ ਜ਼ਰਾ ਥੋੜਾ ਜਿਹਾ ਰੈਸਟ ਫਰਮਾਓ ਤੇ ਮੈਂ ਹੁਣੇ ਆਈ
15: ਜੀ। ਠੀਕ,
14: ਸੋਹਣੇ ਭੈਣ ਭਰਾ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ 'ਚ ਮੁਬਤਲਾ ਹੋ। ਪਾਕਿਸਤਾਨ ਦੇ ਬਹੁਤ ਹੀ ਮਸ਼ਹੂਰ ਤੇ ਮੰਨੇ ਪਰਮੰਨੇ ਪ੍ਰੋਫੈਸਰ ਹਰਬਲ ਐਕਸਪਰਟ ਜਨਾਬ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਨੇ ਤੁਹਾਡੀ ਬਕੀਆ ਮੇਲਸ ਔਰ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਸਾਡੀ ਭੈਣ ਹੋਰਾਂ ਨੇ ਕੱਲੀ ਹੈ
15: ਜੀ।
14: ਕਹਿੰਦੀਆਂ ਨੇ ਕਿ ਮੇਰੀ ਉਮਰ 28 ਸਾਲ ਹੈ, ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 3 ਸਾਲ ਹੈ। ਸੁਲੇਮਾਨ ਸਾਹਿਬ, ਮੈਨੂੰ ਫੇਸ ਤੇ ਛਾਈਆਂ ਦੇ ਨਿਸ਼ਾਨ ਬਣ ਰਹੇ ਨੇ ਤੇ ਮੇਰੀ ਸਕਿਨ ਬਹੁਤ ਹੀ ਡਰਾਈ ਹੈ। ਸਕਿਨ ਤੇ ਹੱਥ ਲਾਓ ਤੇ ਇੰਝ ਲੱਗਦਾ ਜਿਵੇਂ ਖੁਰਦਰੀ ਚੀਜ਼ ਹੈ। ਦਿਨ 'ਚ ਕਈ ਵਾਰੀ ਲੋਸ਼ਨ ਜਾਂ ਕਰੀਮ ਲਾਉਂਦੀ ਹਾਂ। ਪ੍ਰੋਫੈਸਰ ਸਾਹਿਬ, ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਛਾਈਆਂ ਦੇ ਨਿਸ਼ਾਨ ਸਾਫ਼ ਅਤੇ ਖੁਸ਼ਕੀ ਦੂਰ ਹੋ ਜਾਵੇ। ਜੀ ਸੁਲੇਮਾਨ ਸਾਹਿਬ, ਸੁਲੇਮਾਨ ਸਾਹਿਬ ਇੱਥੇ ਮੈਂ ਤੁਹਾਡੇ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਹੁਸਨ ਦਾ ਮਾਮਲਾ ਹੈ, ਇਹ ਬਿਲਕੁਲ ਠੀਕ ਹੋਣਾ ਚਾਹੀਦਾ।
15: ਠੀਕ ਭੈਣ ਜੀ, ਸਕਿਨ ਦੀ ਕੋਈ ਵੀ ਪ੍ਰੋਬਲਮ ਹੋਵੇ ਉਹਦੀ ਬੁਨਿਆਦੀ ਵਜ੍ਹਾ ਜਿਸਮ ਦੇ ਅੰਦਰ ਹੁੰਦੀ ਹੈ। ਇਹੋ ਹੀ ਵਜ੍ਹਾ ਹੈ ਕਿ ਬੈਰੂਨੀ ਤੌਰ 'ਤੇ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਤਿੱਬੀ ਕਾਨੂੰਨ ਦੇ ਇਲਾਜ ਦੇ ਮੁਤਾਬਿਕ ਚਿਹਰੇ ਤੇ ਖੁਸ਼ਕੀ ਜਾਂ ਸਕਿਨ ਦੇ ਡਰਾਈ ਹੋਣ ਦੀ ਅਹਿਮ ਵਜ੍ਹਾ ਤੇ ਬੁਨਿਆਦੀ ਵਜ੍ਹਾ ਖਿਲ ਤੇ ਸੁਦਾ ਦੀ ਜ਼ਿਆਦਤੀ ਹੈ ਤੇ ਛਾਈਆਂ ਦੀ ਬੁਨਿਆਦੀ ਵਜ੍ਹਾ ਫਸਾਦੇ ਖੂਨ ਜਾਂ ਇੱਕ ਤਬਈ ਨਿਜ਼ਾਮ ਦੀ ਡਿਸਟਰਬੈਂਸ ਹੈ। ਲਿਹਾਜ਼ਾ ਜਦੋਂ ਤੱਕ ਇਹਨਾਂ ਬੁਨਿਆਦੀ ਵਜੂਹਾਤ ਨੂੰ ਦੂਰ ਨਹੀਂ ਕੀਤਾ ਜਾਏਗਾ, ਮੁਕੰਮਲ ਆਰਾਮ ਨਹੀਂ ਹੋ ਸਕਦਾ। ਮੇਰੀ ਭੈਣ, ਤੁਸੀਂ ਦੁੱਧ, ਦਹੀਂ, ਫਲ ਤੇ ਸਬਜ਼ੀਆਂ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਬਲੱਡ ਨੂੰ ਸਾਫ਼ ਕਰੇਗੀ ਤੇ ਅਖਲਾਤ ਵਿੱਚ ਤਵਾਜ਼ਨ ਪੈਦਾ ਕਰਕੇ ਬਿਮਾਰੀ ਦੀ ਵਜੂਹਾਤ ਨੂੰ ਦੂਰ ਕਰੇਗੀ।
14: ਬਿਲਕੁਲ,
15: ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਛਾਈਆਂ ਵੀ ਦੂਰ ਹੋ ਜਾਣਗੀਆਂ, ਇਹਨਾਂ ਦੇ ਨਿਸ਼ਾਨ ਵੀ ਬਿਲਕੁਲ ਖਤਮ ਹੋ ਜਾਣਗੇ ਤੇ ਤੁਹਾਡੀ ਸਕਿਨ ਸਾਫ਼ ਤੇ ਤਰੋ ਤਾਜ਼ਾ ਹੋ ਜਾਏਗੀ
14: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਭੈਣ ਜੀ, ਤੁਸੀਂ ਆਪਣੇ ਮਸਲੇ ਦਾ ਹੱਲ ਸੁਣਿਆ, ਤੁਸੀਂ ਬਿਲਕੁਲ ਬੇਫਿਕਰ ਹੋ ਜਾਓ। ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਇਨਸ਼ਾਅੱਲਾ ਤਾਲਾ ਤੁਹਾਡਾ ਇਹ ਮਸਲਾ ਬਿਲਕੁਲ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ
15: ਜੀ ਜੀ,
14: ਔਰਤ ਹੋਵੇ ਜਾਂ ਮਰਦ, ਹਰ ਕਿਸੇ ਨੂੰ ਆਪਣੇ ਹੁਸਨ ਦੀ ਫਿਕਰ ਹੁੰਦੀ ਹੈ। ਹਾਲਾਂਕਿ ਹੁਸਨ ਤੇ ਸਿਰਫ ਔਰਤ ਦੀ ਜਾਗੀਰ ਹੈ, ਫਿਰ ਇਹ ਮਰਦ ਕਿਉਂ ਹੁਸੀਨ ਬਣਨਾ ਚਾਹੁੰਦੇ ਨੇ?
15: ਬੇਸ਼ੱਕ ਸਹਿਮਾ ਜੀ, ਹੁਸਨ ਔਰਤ ਲਈ ਮਖਸੂਸ ਹੈ, ਲੇਕਿਨ ਮਰਦ ਦਾ ਹੁਸਨ ਸਾਨੂੰ ਹਜ਼ਰਤ ਯੂਸਫ ਅਲੈਹ ਸਲਾਮ ਦੀ ਜ਼ਾਤ ਵਿੱਚ ਨਜ਼ਰ ਆਉਂਦਾ ਹੈ ਜਿਹੜਾ ਬੜਾ ਹੀ ਬੇਮਿਸਾਲ ਸੀ।
14: ਬੇਸ਼ੱਕ ਬੇਸ਼ੱਕ, ਉਸ ਹੁਸਨ ਦੀ ਮਿਸਾਲ ਦੀ ਨਹੀਂ ਦਿੱਤੀ ਜਾ ਸਕਦੀ। ਸੁਲੇਮਾਨ ਸਾਹਿਬ, ਸਾਡੇ ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਜ਼ਹੀਰ ਭੱਟੀ ਸਾਹਿਬ ਨੇ ਤਹਿਰੀਰ ਕੀਤੀ ਹੈ।
15: ਜੀ ਜੀ,
14: ਲਿਖਦੇ ਨੇ ਕਿ ਸੁਲੇਮਾਨ ਸਾਹਿਬ, ਮੈਂ BA ਦਾ ਸਟੂਡੈਂਟ ਹਾਂ, ਮੇਰਾ ਮਸਲਾ ਇਹ ਵੇ ਕਿ ਮੇਰਾ ਜਿਸਮ ਬਹੁਤ ਹੀ ਕਮਜ਼ੋਰ ਹੋ ਗਿਆ, ਜਿਸਮ ਦੀ ਹੱਡੀਆਂ ਸਾਫ਼ ਨਜ਼ਰ ਆਉਂਦੀਆਂ ਨੇ ਤੇ ਲੱਤਾਂ 'ਚ ਦਰਦ ਰਹਿੰਦਾ, ਨਜ਼ਰ ਤੇ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਹੈ, ਥੱਕਣ ਤੇ ਸੁਸਤੀ ਰਹਿੰਦੀ ਹੈ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ।
15: ਬੇਟਾ ਜੀ, ਜਵਾਨੀ ਦੀ ਉਮਰ 'ਚ ਇਹੋ ਜਿਹੀ ਅਲਾਮਤ ਕਿਸੇ ਪੇਚੀਦਾ ਬਿਮਾਰੀ ਵੱਲ ਇਸ਼ਾਰਾ ਕਰਦੀਆਂ ਨੇ, ਲਿਹਾਜ਼ਾ ਇਹਦਾ ਫੌਰੀ ਇਲਾਜ ਬਹੁਤ ਜ਼ਰੂਰੀ ਹੈ, ਵਰਨਾ ਅਮਲੀ ਜ਼ਿੰਦਗੀ 'ਚ ਬਹੁਤ ਸਾਰੇ ਮਸਾਇਲ, ਬਿਲਖਸੂਸ ਮਰਦਾਨਾ ਇਨਫਰਟੈਲਿਟੀ ਦੀ ਪ੍ਰੋਬਲਮ ਵੀ ਹੋ ਸਕਦੀ ਹੈ, ਕਿਉਂਕਿ ਇਹੋ ਜਿਹੀ ਬਿਮਾਰੀ ਤੌਲੀ ਦੀ ਸਪਰਮ ਨੂੰ ਵੀਕ ਕਰਦੀ ਹੈ ਅਤੇ ਫਿਰ ਮਰਦਾਨਾ ਬੇਉਲਾਦੀ ਦਾ ਰੋਗ ਵੀ ਲੱਗ ਜਾਂਦਾ ਹੈ। ਬੇਟਾ ਜੀ, ਤੁਸੀਂ ਅੱਜ ਖੁਦ ਦਵਾਈ ਜਾਂ ਟੋਟਕਾ ਇਸਤੇਮਾਲ ਨਹੀਂ ਕਰਨਾ, ਬਾਜ਼ਾਰੀ ਖੁਰਾਕ ਦੀ ਬਜਾਏ ਘਰ ਦੀ ਪੱਕੀ ਸਾਦਾ ਗਜ਼ਾ ਖਾਣੀ ਹੈ, ਸੁਬਹਾ ਜਾਂ ਸ਼ਾਮ ਦੇ ਵਕਤ ਪੈਦਲ ਜ਼ਰੂਰ ਚੱਲਣਾ ਹੈ, ਦਿਨ ਦੇ ਵਕਤ ਬਿਲਕੁਲ ਨਹੀਂ ਸੋਣਾ ਤੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਜਿਸਮਾਨੀ ਕੰਮ ਵਿੱਚ ਮਸ਼ਹੂਰ ਰੱਖਣਾ ਹੈ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੇ ਨਾਲ ਬਿਮਾਰੀ ਦੀ ਅੰਦਰੂਨੀ ਪੇਚੀਦਗੀ ਦੂਰ ਹੋਵੇਗੀ, ਅਸਾਬ ਤੇ ਪੱਠਿਆਂ ਨੂੰ ਤਾਕਤ ਮਿਲੇਗੀ ਤੇ ਇਨਸ਼ਾਅੱਲਾ ਤੁਸੀਂ ਆਪਣੇ ਜਿਸਮ ਵਿੱਚ ਬੇਹੱਦ ਤਾਕਤ, ਤਵਾਨਾਈ ਤੇ ਚੁਸਤੀ ਮਹਿਸੂਸ ਕਰੋਗੇ।
14: ਜੀ ਜ਼ਹੀਰ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਸੁਲੇਮਾਨ ਸਾਹਿਬ ਨੇ ਤੁਹਾਡਾ ਇਲਾਜ ਤਜਵੀਜ਼ ਕਰ ਦਿੱਤਾ ਹੈ ਜਿਹਦੇ ਨਾਲ ਇਨਸ਼ਾਅੱਲਾ ਤਾਲਾ ਤੁਸੀਂ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ
15: ਜੀ, ਜੀ
14: ਨਾ ਮੋਟਾਪਾ ਤੇ ਨਾ ਸੁੱਕਾਪਣ ਦਾ ਸਿਆਪਾ, ਬਲਕਿ ਬੰਦੇ ਨੂੰ ਨਾਰਮਲ ਹੋਣਾ ਚਾਹੀਦਾ।
15: ਹਾਂਜੀ ਹਾਂਜੀ,
14: ਇਹਦੇ ਵਾਸਤੇ ਕੀ ਕਰਨਾ ਚਾਹੀਦਾ?
15: ਸਹਿਮਤ ਜੀ, ਨਾਰਮਲ ਰਹਿਣ ਵਾਸਤੇ ਨਾਰਮਲ ਗਜ਼ਾ ਤੇ ਨਾਰਮਲ ਤਰਜ਼ ਜ਼ਿੰਦਗੀ ਬਹੁਤ ਜ਼ਰੂਰੀ ਹੈ। ਦੂਜੇ ਲਫ਼ਜ਼ਾਂ ਵਿੱਚ ਸਮਝੋ ਕਿ ਇਤਦਾਲ ਵਿੱਚ ਰਹੋ ਤੇ ਸਿਹਤਮੰਦ ਰਹੋ।
14: ਜੀ ਬੇਸ਼ੱਕ ਬੇਸ਼ੱਕ। ਸੁਲੇਮਾਨ ਸਾਹਿਬ, ਤੁਸੀਂ ਦੋ ਲਫ਼ਜ਼ਾਂ 'ਚ ਸਿਹਤ ਦਾ ਰਾਜ਼ ਬਿਆਨ ਕਰ ਦਿੱਤਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਪੇਸ਼ ਕਰਨੀ ਆ।
15: ਜੀ ਜੀ,
14: ਲਿਖਣ ਵਾਲੇ ਨੇ ਖਾਲਿਦ ਬਸ਼ੀਰ ਸਾਹਿਬ। ਖਾਲਿਦ ਸਾਹਿਬ ਕਹਿੰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 55 ਸਾਲ ਹੈ, ਮੈਨੂੰ ਪਾਇਲਸ ਦੀ ਪ੍ਰੋਬਲਮ ਹੈ, ਮੈਂ ਇੱਕ ਵਾਰੀ ਆਪਰੇਸ਼ਨ ਵੀ ਕਰਾ ਚੁੱਕੀ ਹਾਂ ਲੇਕਿਨ ਦੁਬਾਰਾ ਤਕਲੀਫ ਸ਼ੁਰੂ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਦੇਸੀ ਜੜੀ ਬੂਟੀਆਂ ਦੇ ਇਲਾਜ ਨਾਲ ਪਾਇਲਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
15: ਖਾਲਿਦ ਭਾਈ, ਇਹ ਗੱਲ ਦਰੁਸਤ ਹੈ ਕਿ ਹਰਬਲੀ ਇਲਾਜ ਦੇ ਜ਼ਰੀਏ ਪਾਇਲਸ ਦੀ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਂਦੀ ਹੈ ਤੇ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਮੇਰੇ ਭਾਈ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਕਾਬਜ਼ ਚੀਜ਼ਾਂ ਅਤੇ ਬਾਜ਼ਾਰੀ ਖਾਣੇ ਤੋਂ ਪਰਹੇਜ਼ ਕਰਨਾ ਹੈ। ਸਬਜ਼ੀਆਂ ਜ਼ਿਆਦਾ ਖਾਓ। ਮੈਂ ਤੁਹਾਡੇ ਲਈ ਇੱਕ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹੜੀ ਆਂਤ ਦੇ ਅੰਦਰੂਨੀ ਜ਼ਖਮ ਜਾਂ ਮੌਕਿਆਂ ਨੂੰ ਖੁਸ਼ਕ ਕਰੇਗੀ, ਆਂਤ ਦੀ ਸੋਜਿਸ਼ ਅਤੇ ਵਰਮ ਨੂੰ ਤਹਿਲੀਲ ਕਰੇਗੀ ਅਤੇ ਇਨਸ਼ਾਅੱਲਾ ਆਪਰੇਸ਼ਨ ਦੇ ਬਗੈਰ ਪਾਇਲ ਦੀ ਇਹ ਬਿਮਾਰੀ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ
14: ਇਨਸ਼ਾਅੱਲਾ ਤਾਲਾ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਬੇਫਿਕਰ ਹੋ ਜਾਓ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ ਮਸਲਾ ਪੇਸ਼ ਕਰਨੀ ਆ ਜਿਹੜਾ ਬਜ਼ਰੀਆ ਮੇਲ ਸਾਨੂੰ ਆਇਆ
15: ਤੇ
14: ਲਿਖਣ ਵਾਲੇ ਨੇ ਸ਼ਰਜੀਲ ਸਾਹਿਬ। ਸ਼ਰਜੀਲ ਸਾਹਿਬ ਕਹਿੰਦੇ ਨੇ ਕਿ ਮੈਨੂੰ ਸ਼ਦੀਦ ਕਿਸਮ ਦੀ ਦਾਇਮੀ ਰੇਸ਼ਾ ਕੇਰੇ ਦੀ ਤਕਲੀਫ ਹੈ, ਮੈਂ ਬਹੁਤ ਇਲਾਜ ਕਰਵਾਇਆ ਲੇਕਿਨ ਆਰਾਮ ਹੀ ਨਹੀਂ ਹੁੰਦਾ। ਸੁਲੇਮਾਨ ਸਾਹਿਬ, ਮੈਨੂੰ ਦਰਦ ਸ਼ਕੀਕਾ ਦੀ ਪ੍ਰੋਬਲਮ ਵੀ ਹੈ ਤੇ ਮੇਰੀ ਯਾਦਦਾਸ਼ਤ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ, ਮੈਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ।
15: ਸ਼ਰਜੀਲ ਭਾਈ, ਇਹ ਯਕੀਨਨ ਪਰੇਸ਼ਾਨ ਹੋਣ ਵਾਲੀ ਗੱਲ ਹੈ ਕਿਉਂਕਿ ਦਾਇਮੀ ਰੇਸ਼ਾ ਕੇਰਾ ਕਈ ਬਿਮਾਰੀਆਂ ਦਾ ਸਬਬ ਬਣਦਾ ਹੈ, ਮਸਲ ਦਰਦ ਸ਼ਕੀਕਾ ਅਤੇ ਯਾਦਦਾਸ਼ਤ ਦੀ ਕਮਜ਼ੋਰੀ ਵੀ ਦਾਇਮੀ ਰੇਸ਼ੇ ਦੀ ਵਜ੍ਹਾ ਨਾਲ ਹੁੰਦੀ ਹੈ। ਤੁਸੀਂ ਖੱਟੀ ਚੀਜ਼ਾਂ ਅਤੇ ਠੰਡੀ ਬੋਤਲਾਂ, ਆਈਸਕ੍ਰੀਮ ਅਤੇ ਮਸ਼ਰੂਬਾਤ ਵਗੈਰਾ ਤੋਂ ਪਰਹੇਜ਼ ਕਰੋ। ਆਪਣੇ ਆਪ ਨੂੰ ਜ਼ਿਆਦਾਤਰ ਜਿਸਮਾਨੀ ਕੰਮਕਾਜ ਵਿੱਚ ਮਸ਼ਹੂਰ ਰੱਖੋ, ਦਿਨ ਦੇ ਟਾਈਮ ਬਿਲਕੁਲ ਨਾ ਸੋਵੋ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਨਿਜ਼ਾਮੇ ਜਿਗਰ ਔਰ ਮੇਦਾ ਨੂੰ ਦਰੁਸਤ ਕਰੇਗੀ ਅਤੇ ਰੇਸ਼ਾ ਬਲਗਮ ਦੀ ਅਫਜ਼ਾਇਸ਼ ਨੂੰ ਰੋਕੇਗੀ ਅਤੇ ਬਦਨ ਵਿੱਚ ਮੌਜੂਦ ਬਲਗਮੀ ਰਤੂਬਤ ਖਾਰਜ ਹੋ ਜਾਣਗੀਆਂ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
14: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
15: ਜੀ, ਜੀ
14: ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਸਾਨੂੰ ਇਸ਼ਾਰਾ ਕਰ ਰਹੇ ਨੇ ਕਿ ਪ੍ਰੋਗਰਾਮ ਨੂੰ ਮੈਂ ਵਾਈਂਡ ਅਪ ਕਰਾਂ ਅਤੇ ਬਹੁਤ ਸਾਰੀ ਮੇਲ ਦਾ SMS ਬਾਕੀ ਰਹਿ ਗਏ ਨੇ ਜਿਹੜੇ ਕਿ ਮੈਂ ਅਗਲੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੀ ਅਤੇ ਮੈਂ ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
15: ਸਹਿਮਤ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
14: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਕੋਈ ਤਿੱਬੀ ਮਸਲਾ ਦਰਪੇਸ਼ ਹੈ ਤਾਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ। ਇਸ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮਿਲਾਂਗੇ। ਰੱਬ ਰਾਖਾ।
8: ਆਪਾ, ਮੈਨੇ ਸੁਣਾ ਹੈ ਖਾਨਦਾਨੀ ਮਨਸੂਬਾਬੰਦੀ ਕੇ ਤਰੀਕੋਂ ਸੇ ਸਿਹਤ ਕੇ ਮਸਾਇਲ ਪੈਦਾ ਹੋਤੇ ਹੈ।
9: ਫਿਰ ਵਹੀ ਬਾਤ, ਪਹਿਲੇ ਹੀ ਦੋ ਬੱਚੇ ਹੈ ਤੁਹਾਰੇ, हालत देखो अपनी।
8: आपा, मैं तो वही कह रही हूँ ना जो लोग बातें करते हैं।
10: ये सब गलत फहमियाँ हैं। हर सुनी सुनाई बात सच नहीं होती। मनसूबाबंदी के तरीकों से सेहत पर किसी भी किस्म का बुरा असर नहीं पड़ता।
11: खानदानी मनसूबाबंदी सेहतमंद माँ, सेहतमंद बच्चे और खुशहाल जिंदगी की जमानत है। खानदानी मनसूबा बंदी और सेहत से मुतालिक मशवरों और सहूलियात के लिए महकमा सेहत आबादी के करीबी मराकज पर तशरीफ।
10: का बुरा असर नहीं पड़ता।
11: खानदानी मनसूबा बंदी सेहतमंद माँ, सेहतमंद बच्चे और खुशहाल जिंदगी की जमानत है। खानदानी मनसूबा

0: परदेसी है ना कहीं के टुर गई है,
1: फिलहाल तो नहीं आई।
0: नहीं ठीक है,
1: पर यार सानू भी टाइम दे दिया कर।
0: दे दी दे तेनू टाइम, चाह पिलानी पाऊगी।
1: चाचा जी दो स्पेशल चा।
0: आज स्पेशल चावल पे आ रहे हैं। खैर है,
1: स्पेशल बंदा जो आया मेरे को।
0: स्पेशल बंदा तो हले आना है, आज लेट नहीं होगी वैसे थोड़ा यार।
1: ਇਹ ਤਾਂ ਫਿਰ ਸਾਨੂੰ ਹੀ ਪਤਾ ਹੋਇਆ।
0: ਮੈਂ ਤੱਕ ਬੁਰਾ ਗਿਆ, ਮੈਂ ਕਿਹਾ ਲੈ ਲੱਗਦਾ ਟੂਰਨੀ ਹੋਣੀ ਜਾਣ ਤੋਂ ਪਹਿਲਾਂ ਹੀ।
1: ਇੰਨਾ ਟਾਈਮ ਸਾਨੂੰ ਵੀ ਦੇ ਦਿਆ ਕਰੋ
0: ਯਾਰ। ਤੂੰ ਮੇਰੀ ਘੜੀ ਲੈ ਲੈ।
1: ਨਹੀਂ ਘੜੀ ਨਹੀਂ।
0: ਗਰਮ ਗਰਮ ਚਾਹ
1: ਲੈ ਵੀ ਆ ਗਈ।